ਲਟੀਨਾ ਚਿਕਨੀ ਚਮੇਲੇ ਕਟ ਕਟ ਰੀਨਾ ਸੱਚ ਬੋਲਾ ਤਾਂ ਸ਼ਾਹਰੁਖ ਖਿਸ਼ਕ ਕਮੀਨਾ ਤੂੰ ਨੇ ਯੂ ਤੋ ਕੀਆ ਬਰਬਾਦ ਤੂੰ ਇੱਕ ਨੰਬਰ ਬਾਕੀ ਤੇਰੇ ਬਾਦ ਹੈ ਟੀਚਰ ਕੇ ਲੈਕਚਰ ਯਾਦ ਹੋ ਨਾ ਹੋ ਤੁਝੇ ਬਾਦਸ਼ਾਹ ਕੇ ਗਾਣੇ ਸਾਰੇ ਯਾਦ ਹੈ।

0: Mirchi. It's hot. Hot.
1: ਘਰ ਦੇ ਕੰਮ ਨਾ ਰੁਕਣਗੇ ਉਹ ਜਿਮ ਵਿੱਚ ਫੱਟੇ ਚੱਕਾਂਗੇ
2: You better watch her shine.

0: Ana Indie Top 10 Kanika ke saath on Mirchi.
1: ਘਰ ਦੇ ਕੰਮ ਨਾ ਰੁਕਣਗੇ ਉਹ ਜਿਮ ਵਿੱਚ ਫੱਟੇ ਚੱਕਾਂਗੇ
2: You better watch her shine.